0: ਆਪਾਂ ਗੀਤ ਸੁਣਿਓ ਚੋਖੋ ਸੋ ਅਬਦੁਲ ਗਨੀ ਔਰ ਸਾਥਿਆਂ ਨੂੰ ਗਾਇਡੋ ਔਰ ਦੇਖੋ ਕਿ ਚਿਰਮੀ ਟੱਬਰ ਆਪਾਂ ਤਾਂ ਕੋਈ ਪੇੜ ਦੇਖਿਓ ਕੋ ਨਹੀਂ ਟੱਬਰ ਬਣੇ ਮੈਂ ਚਿਰਮੀ ਕੋ ਜੋ ਫਲੋ ਹੈ ਬਹੁਤ ਜ਼ਰੂਰ ਆਪਣੇ ਟਾਈਮ ਹੈ ਇਹ ਤੋਂ ਸ਼ਾਇਦ ਟੱਬਰ ਵੋ ਵੀ ਕੌਣ ਦੇਖੇ ਪਰ ਪੀਪਲੀ ਚਿਰਮੀ ਗਰਮੀ ਕੋ ਮੌਸਮ ਹੈ ਔਰ ਦੇਖੋ ਕਿ ਪਿੱਪਲ ਗਾਂਵ ਕੇ ਮਾਇਨੇ ਆਪਣੇ ਜੋ ਐਕਰੇ ਵੋ ਛਾਇਆ ਇਤੀ ਦੇਰ ਠੰਡਕ ਵੀ ਰੱਖੇ ਤੋ ਪੇੜ ਕਾ ਵੀ ਬਾਰਿਸ਼ ਕੋ ਟਾਈਮ ਆਉਣ ਵਾਲੋ ਆਗੇ ਤੋ ਕਿਸਾਨ ਭਾਈ ਕਹਿਣਾ ਚਾਹੂੰਗਾ ਕਿ ਜਿੱਥੇ ਵੀ ਜਗ੍ਹਾ ਮਿਲ ਰਹੇ ਸਰਵਜਨਿਕ ਗਾਂਵ ਕੀ ਪੰਚਾਇਤ ਕੀ ਜਗ੍ਹਾ ਹੈ ਜਾਂ ਆਪਣੇ ਬਾੜਾ ਬਟੋੜਾ ਹੀ ਖੇਤ ਕੀ ਸੀਮ ਹੈ ਕਿ ਜਿਤਨੀ ਵੀ ਜਗ੍ਹਾ ਹੈ ਮੈਂ ਪੇੜ ਜ਼ਰੂਰ ਲਗਾਵਾਂ ਔਰ ਪੇੜ ਲਗਾ ਕੇ ਖਾਨਾ ਪੂਰਤੀ ਨਹੀਂ ਕਰਾਂ ਉਹਨਾਂ ਕੋ ਪਾਲਣ ਪੋਸ਼ਣ ਕਰਾਂ ਦੋ ਸਾਲ ਸਾਲ ਦੋ ਸਾਲ ਪਾਣੀ ਗਾਲਾਂ ਖਾਦ ਦਿਆਂ ਵੋ ਵੱਡੋ ਹੋ ਜਾ ਵੀ ਬਾਅਦ ਮੈਂ ਬਿਨ ਛੋੜ ਦਿਆਂ ਵੋ ਆਪਕੇ ਹਿਸਾਬ ਹੂੰ ਆਪਕੋ ਜੀਵਿਤ ਰਹਿ ਜਾਓ ਪਰ ਕਿਤਨੇ ਦਿਨ ਕੀ ਖੇਚਲ ਕਰਨੀ ਪੜੇਗੀ
1: ਹਾਂ ਖੇਚਲ ਕਰਨੀ ਜ਼ਰੂਰੀ ਹੈ ਕਿਉਂਕਿ ਲਗਾ ਕੇ ਛੋੜਨਾ ਸਭ ਦੇਖੋਗੇ ਪੇੜ ਹੈ ਜੋ ਸੁੱਕ ਵੀ ਜਾਵੇ ਹੈ ਔਰ ਬਈ ਅਬ ਗਰਮੀ ਕੋ ਟਾਈਮ ਹੈ ਤੋ ਦੇਖੋਗੇ ਥੋੜਾ ਸੋ ਧਿਆਨ ਵੀ ਰੱਖਣਾ ਹੈ ਕਿ ਟਾਬਰ ਟੀਕਰ ਪਸ਼ੂ ਧਨ ਖਾਸ ਕਰਕੇ ਆਪਣਾ ਪਸ਼ੂ ਹੈ ਵੋ ਇਹ ਵਕਤ ਹੈ ਜੋ ਦੇਖੋ ਤਾਵੜਾ ਮਿਲਕਣ ਲੱਗ ਜਾਏ ਤੋ ਆਪਣਾ ਜਗ੍ਹਾ ਸੰਕਰ ਨਸਲ ਕਾ ਪਸ਼ੂ ਬਾਂਕੋ ਖਾਸ ਕਰ ਖਿਆਲ ਰੱਖਣੀ ਬਹੁਤ ਹੀ ਜ਼ਰੂਰੀ